ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਲੈ ਕੇ ਅੱਜ ਤੁਹਾਡੇ ਨਾਲ ਹੈ ਤੁਹਾਡਾ ਮਿੱਤਰ ਅਨਿਲ ਪੁੰਜ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ। ਇਸ ਪ੍ਰੋਗਰਾਮ 'ਚ ਸਰੋਤਿਓ ਤੁਹਾਡੇ ਸੁਨੇਹੇ ਸ਼ਾਮਿਲ ਕਰਦੇ ਹਾਂ ਅਤੇ ਇਹਨਾਂ ਨੂੰ ਸਜਾਉਂਦੇ ਹਾਂ ਕੁਝ ਪੰਜਾਬੀ ਗੀਤਾਂ ਦੇ ਨਾਲ। ਸੁਨੇਹਾ ਦੇਣ ਲਈ ਸਾਡੇ ਨੰਬਰਸ ਨੇ 2660615

0: 6 0 6 1 7 ਅਤੇ 2 6 6 0 6 1 9 ਇਹਨਾਂ ਤਿੰਨਾਂ ਨੰਬਰਾਂ 'ਚੋਂ ਕਿਸੇ ਇੱਕ ਨੰਬਰ ਨੂੰ ਤੁਸੀਂ ਡਾਇਲ ਕਰਨਾ ਹੈ ਅਤੇ ਸਾਡੇ ਨਾਲ ਗੱਲਬਾਤ ਕਰ ਲੈਣੀ ਹੈ, ਆਪਣਾ ਸੁਨੇਹਾ ਦੇ ਦੇਣਾ। ਇਹ ਪਹਿਲੇ ਸੁਰੇ 'ਤੇ ਔਨਲਾਈਨ ਨੇ। ਇਸ ਪ੍ਰੋਗਰਾਮ 'ਚ ਤੁਸੀਂ ਆਪਣਾ ਸੁਨੇਹਾ ਸਾਨੂੰ ਦੇ ਸਕਦੇ ਹੋ। ਨੰਬਰਸ ਇੱਕ ਵਾਰੀ ਫੇਰ ਨੋਟ ਕਰ ਲਓ, 2 6 6 0 6 1 5, 2 6 6 0 6 1 7 ਅਤੇ 2 6 6 0 6 1 9। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ।
1: ਹਾਂਜੀ ਨਮਸਕਾਰ ਜੀ, ਅਨਿਲ ਬੰਸਲ ਜੀ, ਮੈਂ ਅਨਿਲ ਬੰਸਲ ਬੋਲ ਰਹਾ ਜੀ, ਸੈਕਟਰ 12 ਏ ਪੰਚਕੂਲਾ।
0: ਵਾਹ ਜੀ ਵਾਹ, ਅਨਿਲ ਬੰਸਲ ਜੀ, ਕੀ ਹਾਲ ਚਾਲ ਹੈ?
1: ਬਸ ਕਿਰਪਾ ਜੀ, ਬੜੀਆ ਜੀ।
0: ਬੜੇ ਚਿਰਾਂ ਮਗਰੋਂ ਇਸ ਪ੍ਰੋਗਰਾਮ 'ਚ ਅਸੀਂ ਮਿਲ ਰਹੇ ਹਾਂ।
1: ਹਾਂਜੀ ਹਾਂਜੀ, ਬੜੇ ਦਿਨੋਂ ਬਾਅਦ ਆਪ ਹਮਾਰੇ ਸਫ਼ਰ ਕੇ ਹਮ ਸਫ਼ਰ ਬਣ ਜਾਤੇ ਹੋ।
0: ਤੇਰੇ ਹਮ ਸਫ਼ਰ।
1: ਹਾਂਜੀ ਹਾਂਜੀ, ਬੜਾ ਅੱਛਾ ਦਿਨ ਬੈਠੀ ਤੋਤਾ ਜਿਸ ਦਿਨ ਆਪਕੇ ਸਾਥ ਬਾਤ ਹੋ ਜਾਤੀ ਹੈ।
0: ਅੱਛਾ ਬੰਸਲ ਜੀ, ਅੱਜ ਦੇ ਇਸ ਪ੍ਰੋਗਰਾਮ ਲਈ ਤੁਹਾਡਾ ਸੁਨੇਹਾ ਕੀ?
1: ਅੱਜ ਮੇਰਾ ਸੁਨੇਹਾ ਹੈ ਜੀ, ਅੱਜ ਕੱਲ ਬਰਸਾਤਾਂ ਹੋ ਕੇ ਹਟੀਆਂ ਵਾ ਤੇ ਬਰਸਾਤਾਂ ਹੋ ਵੀ ਰਹੀਆਂ ਵਾ ਤੇ ਆਪਣੇ ਆਪਣੇ ਘਰਾਂ ਦੀ ਛੱਤਾਂ ਤੇ ਹੋਰ ਕਿਤੇ ਵੀ ਦੇਖੋ ਵੀ ਪਾਣੀ ਪੂਣੀ ਖੜਾ ਲਾ ਤਾ ਉਹ ਕੱਢ ਦੋ, ਕਿਉਂਕਿ ਡੇਂਗੂ ਤੇ ਮਲੇਰੀਆ ਦੇ ਅੱਜ ਕੱਲ ਸਿਮਟਮ ਬੜੇ ਕੇਸਿਸ ਵੱਧ ਰਹੇ ਆ
0: ਜੀ। ਜੀ ਜੀ, ਤੇ ਇਸ ਤੋਂ ਪਹਿਲਾਂ ਕਿ ਇਹ ਵਧਣ, ਅਸੀਂ ਥੋੜਾ ਆਪਣੇ ਆਪ ਨੂੰ ਜਾਗਰੂਕ ਕਰ ਲਈਏ।
1: ਹਾਂਜੀ,
0: ਖੜੇ ਪਾਣੀ ਨੂੰ ਕੱਢ ਦਈਏ।
1: ਪਬਲਿਕ ਪਲੇਸ ਤੇ ਕਿਤੇ ਪਾਣੀ ਖੜਾ, ਤੁਸੀਂ ਥੋੜਾ ਮੋਬਾਈਲ ਜਾਂ ਤੇਲ ਉੱਤੇ ਡਾਲ ਦਿਓ, ਕੋਈ ਵੀ ਮੱਛਰ ਨਾ ਆਣ ਪਣ ਪਣ ਆ ਤੇ
0: ਮਦਦ। ਇਸ ਅੱਜ ਦੇ ਇਸ ਪ੍ਰੋਗਰਾਮ 'ਚ ਤੁਹਾਡਾ ਸੁਨੇਹਾ ਕਿ ਖੜਾ ਪਾਣੀ ਜਿੱਥੇ ਉਹਨੂੰ ਕੱਢ ਦਈਏ।
1: ਹਾਂਜੀ ਹਾਂਜੀ,
0: ਰੁਕੇ ਪਾਣੀ 'ਚ ਮੱਛਰ ਪੈਦਾ ਹੁੰਦੇ ਨੇ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ।
2: ਹੈਲੋ
0: ਜੀ, ਨਾਂ ਦੱਸੋ, ਜਗ੍ਹਾ ਦਾ ਨਾਂ?
2: ਸੰਜੇ ਬੋਲਦੇ ਨੇ।
0: ਸੰਜੇ ਜੀ ਨਾਭੇ ਤੋਂ ਬੋਲਦੇ ਨੇ। ਸੰਜੇ ਜੀ, ਕੀ ਹਾਲ ਚਾਲ ਨੇ? ਬੜੀ ਘੱਟ ਆਵਾਜ਼ ਆ ਰਹੀ ਅੱਜ, ਕੀ ਗੱਲ?
2: ਬਹੁਤ ਸ਼ੁਕਰ ਹੈ ਜੀ ਮਾਲਕ ਦਾ ਜੀ, ਬਹੁਤ ਸ਼ੁਕਰ।
0: ਹਾਂ ਬਿਲਕੁਲ ਜੀ, ਸ਼ੁਕਰੀਆ ਉਹਦਾ, ਜਿੰਨਾ ਕਰੀਏ ਉਨਾ ਘੱਟ ਹੈ। ਅੱਜ ਦੇ ਇਸ ਪ੍ਰੋਗਰਾਮ ਲਈ ਤੁਹਾਡਾ ਸੁਨੇਹਾ ਕੀ?
2: ਸੁਨੇਹਾ ਤਾਂ ਹੈ ਜੀ ਵੀ ਜਿਹੜੇ ਆਪਾਂ ਆਪਣੇ ਘਰਾਂ ਦੇ ਵਿੱਚ ਡਸਟਬਿਨ ਲਾਉਂਦੇ ਨੇ, ਦੋ ਲਾ ਲਓ, ਇੱਕ ਗਿੱਲਾ ਇੱਕ ਸੁੱਕਾ।
0: ਹਾਂ, ਇੱਕ ਗਿੱਲਾ ਤੇ ਇੱਕ ਸੁੱਕਾ।
2: ਹਾਂ ਸੁੱਕਾ
0: ਜੀ,
2: ਜਿਹੜੇ ਪੋਲੋਥੀਨ ਆ ਤਾਂ ਸੁੱਕੇ ਜੇ ਪਾ ਲਓ, ਜਿਹੜਾ ਗਿੱਲਾ ਆਪਣਾ ਕਿਚਨ ਦਾ ਜਿਵੇਂ ਸਬਜ਼ੀਆਂ ਸੁਬਜ਼ੀਆਂ ਕੱਟ ਜਾਂਦੇ, ਚਾਹ ਪੱਤੀ ਆ ਉਹ ਅਲੱਗ ਰੱਖ ਲਓ ਜੀ। ਅੱਜ ਕੱਲ ਸਰਕਾਰ ਨੇ ਉਹ ਟੈਂਪੂ ਵੀ ਦੋ ਚਲਾਏ ਨੇ, ਉਹਦੇ ਪਾਰਟੀਸ਼ਨ ਵੀ ਕਰੇ ਹੋਏ ਨੇ, ਇੱਕ ਪਾਸੇ ਸੁੱਕਾ ਪਾ ਦੋ, ਇੱਕ ਪਾਸੇ ਗਿੱਲਾ ਪਾ ਲਓ ਜੀ। ਜੇ ਜ਼ਿਆਦਾ ਜੇ ਕਿਸੇ ਦੇ ਘਰੇ ਜਗ੍ਹਾ ਹੈਗੀ ਆ, ਜਿਵੇਂ ਚਾਹ ਪੱਤੀ ਹੈ, ਕੋਈ ਹੋਰ ਆ ਸਬਜ਼ੀ, ਉਹਨਾਂ ਨੂੰ ਉਹਦੇ 'ਚ ਉਹਨਾਂ ਦੀ ਜੜ੍ਹਾਂ 'ਚ ਗੇਰ ਦਿਓ ਜੀ, ਕਹਿੰਦੇ ਵਧੀਆ ਹੋ ਜਾਂਦੀ ਹੈ ਕਹਿੰਦੇ।
0: ਅੱਛਾ, ਪਰ ਇਹ ਹੈ ਕਿ ਆਪਣੇ ਘਰ ਦਾ ਜਿਹੜਾ ਕੂੜਾ ਹੈ ਸੁੱਕਾ ਤੇ ਗਿੱਲਾ, ਉਹਨੂੰ ਅਲੱਗ ਅਲੱਗ ਕਰ ਦੇਣਾ ਚਾਹੀਦਾ।
2: ਹਾਂ ਕਰ ਦੇਣਾ ਚਾਹੀਦਾ।
0: ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੰਜੇ ਜੀ ਗੱਲਬਾਤ ਕਰਨ ਲਈ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ। ਹਾਂਜੀ, ਨਾਂ ਦੱਸੋ, ਜਗ੍ਹਾ ਦਾ ਨਾਂ ਜੀ, ਬੋਲਦੇ ਨਹੀਂ। ਹੈਲੋ ਜੀ, ਹਾਂਜੀ, ਕੀ ਨਾਂ ਤੁਹਾਡਾ?
3: ਹੈਲੋ ਅਨੰਦਪੁਰ ਭਾਅ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੀ ਨਾਂ ਤੁਹਾਡਾ?
3: ਸਰ ਜ਼ਿਲ੍ਹਾ ਲੁਧਿਆਣਾ, ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ ਮਿੱਟੂ ਬੋਲ ਰਿਹਾ ਜੀ।
0: ਵਾਹ ਜੈਨ ਸਾਹਿਬ, ਕੀ ਹਾਲ ਚਾਲ ਨੇ?
3: ਬਹੁਤ ਵਧੀਆ ਜੀ।
0: ਘਰ ਬਾਰ ਸਭ ਠੀਕ ਹੈ?
3: ਹਾਂਜੀ, ਘਰ ਬਾਰ ਹੀ ਬਣਾ ਰਿਹਾ ਜੀ, ਮਿਸਤਰੀਆਂ ਦੇ ਕੋਲੇ ਬੈਠਾ ਜੀ।
0: ਅੱਛਾ, ਘਰ ਬਾਰ ਬਣਾ ਰਹੇ ਹੋ?
3: ਹਾਂਜੀ, ਕੋਠੀ ਬਣਾ ਰਹੇ ਹਾਂ ਤੁਹਾਡੇ ਪ੍ਰੀਤ ਦੇ ਵਿਆਹ ਕਰਨਾ ਜੀ।
0: ਕੀ ਬਾਤ ਹੈ ਬਈ, ਬੜਾ ਚੰਗਾ ਲੱਗਦਾ ਜਦ ਸਰੋਤੇ ਨਵੀਆਂ ਨਵੀਆਂ ਚੀਜ਼ਾਂ ਦੱਸਦੇ ਨੇ, ਨਵੇਂ ਨਵੇਂ ਕੰਮ ਕਰਦੇ ਨੇ, ਤੇ ਘਰ ਬਣਾਉਣਾ ਤਾਂ ਸਭ ਤੋਂ ਵੱਡੀ ਗੱਲ ਹੈ।
3: ਸਰ ਮੇਰਾ ਮੈਸੇਜ ਵੀ ਅੱਜ ਸੁਨੇਹਾ ਵੀ ਇਹਦੇ ਨਾਲ ਹੀ ਰਿਲੇਟਡ ਹੈ ਜੀ।
0: ਦੱਸ ਦਿਓ ਦੱਸ ਦਿਓ।
3: ਆਪਾਂ ਜਿਹੜੀ ਸੀਮਿੰਟ ਦੀਆਂ ਬੋਰੀਆਂ ਮੰਗਾਉਂਦੇ ਆ, ਕਈ ਵਾਰੀ ਦੁਕਾਨਦਾਰ ਆਪਾਂ ਨੂੰ ਪੁਰਾਣੀ ਡੇਟ ਦੀਆਂ ਦੇ ਦਿੰਦੇ ਆ।
0: ਪੁਰਾਣੀ ਡੇਟ ਦੀ?
3: ਹਾਂਜੀ, ਉਹ ਸੀਮਿੰਟ ਮਾੜਾ ਹੁੰਦਾ ਜੀ, ਆਪਾਂ ਨੂੰ ਦੁਕਾਨਦਾਰ ਨੂੰ ਜਦੋਂ ਆਪਾਂ ਪੇਮੈਂਟ ਪੂਰੀ ਦੇ ਕੇ ਆਉਂਦੇ ਹਾਂ ਤਾਂ ਆਪਾਂ ਨੂੰ ਸੀਮਿੰਟ ਸਹੀ ਦੇਣਾ ਚਾਹੀਦਾ, ਮੇਰਾ ਇਹੀ ਸੁਨੇਹਾ ਵਾ। ਜਿੰਨੇ ਵੀ ਸੀਮਿੰਟ ਵੇਚਣ ਵਾਲੇ ਵਿਕਰੇਤਾ, ਉਹਨਾਂ ਨੂੰ ਇਹੀ ਮੇਰਾ ਮੈਸੇਜ ਹੈ ਵੀ ਕਿਸੇ ਨਾਲ ਇਹ ਧੋਖੇਬਾਜ਼ੀ ਨਾ ਕਰਨ, ਸੀਮਿੰਟ ਸਹੀ ਦੇਣ।
0: ਹਾਂਜੀ, ਬਿਲਕੁਲ ਸਹੀ ਕਿਹਾ, ਜੇ ਨੋਟ ਤਾਜ਼ੇ ਤਾਜ਼ੇ ਦਿੱਤੇ ਨੇ ਤਾਂ ਸਮਾਨ ਵੀ ਤਾਜ਼ਾ ਤਾਜ਼ਾ ਹੋਣਾ ਚਾਹੀਦਾ।
3: ਨੋਟ ਦੇ ਕੇ ਆਇਆ ਜੀ ਮੈਂ ਤਾਂ।
0: ਉਹੀ ਕਹਿ ਰਿਹਾ ਜੇ

0: ਲਾਈਵ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਇਸ ਵੇਲੇ ਤੁਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਸੁਣ ਰਹੇ ਹੋ FM 107.2 MHz 'ਤੇ ਆਪਣੇ ਰੇਡੀਓ ਸੈੱਟ ਦੇ ਨਾਲ ਨਾਲ ਇਸ ਵੇਲੇ ਤੁਸੀਂ ਸਾਨੂੰ ਸਾਡੀ ਐਪ ਨਿਊਜ਼ ਆਨ AIR ਅਤੇ ਪ੍ਰਸਾਰ ਭਾਰਤੀ ਦੀ ਲਾਈਵ ਸਟ੍ਰੀਮਿੰਗ 'ਤੇ ਵੀ ਸੁਣ ਰਹੇ ਹੋ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ
1: ਨਮਸਕਾਰ ਜੀ, ਮੈਂ ਨਰਿੰਦਰ ਸ਼ਰਮਾ ਸੈਕਟਰ 9 ਪੰਚਕੂਲਾ ਤੋਂ ਬੋਲ ਰਿਹਾ ਜੀ।
0: ਜੀ ਸ਼ਰਮਾ ਜੀ, ਜੀ ਆਇਆਂ ਨੂੰ
1: ਸ਼ੁਕਰੀਆ ਜੀ।
0: ਕੀ ਹਾਲ ਚਾਲ ਨੇ?
1: ਠੀਕ ਹੈ ਜੀ, ਬਹੁਤ ਅੱਛਾ। ਆਪ ਕੈਸੇ ਹੈ?
0: ਬਹੁਤ ਵਧੀਆ, ਤੁਸੀਂ ਫੋਨ ਮਿਲਾ ਲਿਆ, ਗੱਲ ਕਰ ਲਈ। ਇਸ ਤੋਂ ਵੱਡੀ ਅੱਜ ਦੇ ਦੌਰ 'ਚ ਹੋਰ ਕੀ ਚੀਜ਼ ਹੋ ਸਕਦੀ ਹੈ?
1: ਵਾਕਈ ਬੜਾ ਅੱਛਾ ਲੱਗਦਾ ਜਦੋਂ ਗੱਲਬਾਤ ਹੋ ਜਾਂਦੀ ਹੈ ਨਾ। ਟੈਲੀਫੋਨ ਲਗਾਉਂਦੇ ਰਹਿੰਦੇ, ਕਈ ਵਾਰੀ ਨਹੀਂ ਵੀ ਮਿਲਦਾ।
0: ਕੋਈ ਗੱਲ ਨਹੀਂ,
1: ਜਦੋਂ ਮਿਲਦਾ ਬੜੀ ਖੁਸ਼ੀ ਹੁੰਦੀ।
0: ਨਹੀਂ ਨਹੀਂ ਮਿਲਦਾ ਨਾ ਸਹੀ, ਪਰ ਦਿਲ ਤਾਂ ਮਿਲੇ ਹੋਏ ਨੇ।
1: ਨਹੀਂ, ਦੂਸਰਿਆਂ ਦੀ ਆਵਾਜ਼ਾਂ ਸੁਣ ਲੈਂਦੇ ਹਾਂ ਜੀ।
0: ਹਾਂ ਬਿਲਕੁਲ, ਬਹੁਤ ਵਧੀਆ ਲੱਗਦਾ। ਅਸੀਂ ਤਾਂ ਕੋਸ਼ਿਸ਼ 'ਚ ਰਹਿੰਦੇ ਹਾਂ ਕਿ ਜਿਹੜੇ ਰੈਗੂਲਰ ਬੇਸ 'ਤੇ ਫੋਨ ਮਿਲਾਉਂਦੇ ਨੇ, ਗੱਲ ਕਰਦੇ ਨੇ, ਉਹ ਤਾਂ ਕਰਦੇ ਹੀ ਨੇ।
1: ਹਾਂਜੀ,
0: ਹੈ ਨਾ। ਅਸੀਂ ਤਾਂ ਚਾਹੁੰਦੇ ਹਾਂ ਕਿ ਕੁਝ ਸਾਡੇ ਐਸੇ ਸਰੋਤੇ ਨੇ ਜਿਹੜੇ ਪ੍ਰੋਗਰਾਮ ਸੁਣਦੇ ਨੇ, ਗੱਲ ਕਰਨਾ ਚਾਹੁੰਦੇ ਨੇ, ਫੋਨ ਮਿਲਦਾ ਨਹੀਂ, ਇਸੇ ਬਹਾਨੇ ਉਹਨਾਂ ਦਾ ਫੋਨ ਮਿਲ ਜਾਂਦਾ।
1: ਹਾਂ ਬਿਲਕੁਲ ਠੀਕ ਹੈ, ਸਾਰਿਆਂ ਨੂੰ ਚਾਂਸ ਮਿਲਣਾ ਚਾਹੀਦਾ।
0: ਹਾਂ, ਤੇ ਕਿਸੇ ਨੂੰ ਕੋਈ ਸ਼ਿਕਾਇਤ ਨਾ ਰਵੇ, ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ।
1: ਨਹੀਂ, ਸ਼ਿਕਾਇਤ ਹੋਵੇ ਵੀ ਤਾਂ ਜਿਸ ਦਿਨ ਲੱਗ ਗਿਆ ਜੇ, ਦੁਗਣੀ ਖੁਸ਼ੀ ਹੋ ਜਾਂਦੀ।
0: ਉਦੋਂ ਤਾਂ ਦੂਰ ਹੋ ਹੀ ਗਈ ਨਾ। ਅੱਛਾ, ਸੁਨੇਹਾ ਤਾਂ ਅਸੀਂ ਦੇਣ ਲੱਗ ਗਏ, ਸੁਨੇਹਾ ਤੁਹਾਨੂੰ ਪੁੱਛਣਾ ਸੀਗਾ ਅਸੀਂ।
1: ਬਿਲਕੁਲ।
0: ਹਾਂਜੀ, ਕੀ ਸੁਨੇਹਾ ਤੁਹਾਡਾ?
1: ਮੇਰਾ ਸੁਨੇਹਾ ਹੈ ਜੀ, ਪੌਦਾ ਰੋਪਣ ਦੇ ਬਾਰੇ 'ਚ। ਅੱਜ ਕੱਲ੍ਹ ਬ੍ਰਿਕਸ਼ ਵਗੈਰਾ ਲੱਗਦੇ ਆ ਬਰਸਾਤ ਦੇ ਦਿਨਾਂ 'ਚ,

0: ਵੀ ਲਗਾਉਂਦੇ ਆ। ਇਹ ਕਹਿੰਦਾ ਜੀ ਮੈਂ 1 ਲੱਖ ਲਗਾਤਾ, ਕੋਈ ਕਹਿੰਦਾ ਜੀ 1 ਕਰੋੜ ਲਗਾਤੇ, ਕੋਈ ਕਹਿੰਦਾ ਜੀ 100 ਲਗਾਤਾ
1: ਜੀ।
0: ਲੇਕਿਨ ਮੇਰਾ ਸਵਾਲ ਇਹ ਹੈ ਵੀ ਅਗਲੇ ਸਾਲ ਕੋਈ ਨੀ ਦੱਸਦਾ ਵੀ ਉਹਨਾਂ 100 ਚੋਂ 10 ਚੋਂ ਕਿੰਨੇ ਬਚੇ ਆ।
1: ਹਾਂ
0: ਲਗਾਉਣ ਦੀ ਗੱਲ ਤਾਂ ਕਰਦੇ ਆ ਪਰ ਬਚੇ ਕਿੰਨੇ ਉਹਨਾਂ ਚੋਂ, ਉਹਨਾਂ ਨੇ ਕੋਈ ਦੇਖਭਾਲ ਕੀਤੀ ਹੈ? ਜਿਸ ਤਰ੍ਹਾਂ ਛੋਟਾ ਬੱਚਾ ਇਨਫੈਂਟ ਹੁੰਦਾ ਉਹਨੂੰ 3-4 ਸਾਲ ਦੇਖਣਾ ਪੈਂਦਾ।
1: ਹਾਂ ਹਾਂ ਉਹਨਾਂ ਨੂੰ ਪਾਲਿਆ ਕਿ ਨਹੀਂ ਪਾਲਿਆ।
0: ਹਾਂ ਪਾਲਿਆ ਕਿ ਨਹੀਂ ਪਾਲਿਆ। ਤਾਂ ਮੇਰੀ ਇਹ ਰਿਕੁਐਸਟ ਹੈ ਭਾਵੇਂ 10 ਪੌਦੇ ਲਗਾਓ, ਉਹਨਾਂ ਦੀ ਦੇਖਭਾਲ ਕਰੋ, ਕਮ ਸੇ ਕਮ 8 ਜਾਂ 9 ਸਰਵਾਈਵ ਤੇ ਕਰਨ।
1: ਭਾਵੇਂ 1 ਹੀ ਲਾਓ ਪਰ ਉਹਦਾ ਖਿਆਲ ਤਾਂ ਰੱਖੋ,
0: ਉਹਨੂੰ ਬਚਾਓ ਤਾਂ ਸਹੀ ਨਾ ਪੂਰੀ ਤਰ੍ਹਾਂ।
1: ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ, ਬਹੁਤ ਵਧੀਆ।
0: ਜ਼ਰੂਰੀ ਹੈ ਤਾਂ ਕਿ ਤਹੀਂ ਦਰਖਤ ਵਧਣਗੇ ਜੇ 3-4 ਸਾਲ ਉਹਦੀ ਜ਼ਰੂਰ ਦੇਖਭਾਲ ਕਰਨ, ਜਿਸ ਤਰ੍ਹਾਂ ਛੋਟੇ ਬੱਚੇ ਦੇ ਸੀ
1: ਆਪਣੇ ਬੱਚਿਆਂ ਵਰਗਾ।
0: ਬਿਲਕੁਲ
1: ਵੱਡਾ ਕਰੋ ਉਹਨੂੰ,
0: ਉਹਨੂੰ ਅਡੋਪਟ ਹੀ ਕਰਨਾ ਪੈਂਦਾ ਜੀ।
1: ਹਾਂ ਨਰਿੰਦਰ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਸੁਨੇਹਾ ਦੇਣ ਲਈ।
0: ਸ਼ੁਕਰੀਆ
1: ਕਿ ਬੂਟੇ ਲਾਣੇ ਹੀ ਨਹੀਂ, ਬੂਟਿਆਂ ਦਾ ਖਿਆਲ ਵੀ ਰੱਖਣਾ ਹੈ,
0: ਖਿਆਲ ਵੀ ਰੱਖਣਾ
1: ਆਪਣੇ ਪੁੱਤਰਾਂ ਵਰਗਾ, ਧੀਆਂ ਵਰਗਾ।
0: ਜੀ ਬਿਲਕੁਲ
1: ਜੀ, ਬਹੁਤ ਬਹੁਤ ਸ਼ੁਕਰੀਆ,
0: ਨਮਸਕਾਰ।
1: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ, ਨਾਂ ਦੱਸੋ ਜੀ, ਜਗ੍ਹਾ ਦਾ ਨਾਂ।
2: ਹਾਂਜੀ ਨਮਸਕਾਰ ਪੁੰਨ ਸਾਹਿਬ
1: ਜੀ, ਨਮਸਕਾਰ ਜੀ।
2: ਮੇਜਰ ਵਿਜੇ ਆਰੀਆ, HM 42 ਫੇਸ 2 ਮੋਹਾਲੀ ਚੰਡੀਗੜ੍ਹ ਸਰ
1: ਜੀ, ਕੀ ਹਾਲ ਚਾਲ ਹੈ
2: ਮੇਜਰ ਸਾਹਿਬ? ਸਰ ਕੱਲ ਸ਼ਾਮ ਨੂੰ ਹੀ ਪਹੁੰਚਿਆ ਮੈਂ।
1: ਅੱਛਾ,
2: ਮੁੰਬਈ ਗਿਆ ਸੀ ਪਹਿਲੇ, ਜਰਮਨੀ ਸਵਿਟਜ਼ਰਲੈਂਡ ਤੋਂ ਆਉਂਦੇ ਹੀ ਬੰਬੇ ਕਾਕੜਵਾੜੀ ਸ਼ਰਾਵਣੀ ਪਰਬ ਤੇ ਗਏ ਹੋਏ ਸੀ ਤੇ ਵਾਪਸੀ ਤੇ ਬੜੀ ਪਰੇਸ਼ਾਨੀ ਹੋਈ ਸਰ, ਉਹ ਤੁਹਾਨੂੰ ਯਾਦਗਾਰ ਕਰਨਾ ਚਾਹੁੰਦਾ ਸੀ ਮੈਂ ਥੋੜਾ ਜਿਹਾ ਇਸੇ ਮਿੱਤਰਾਂ ਦੇ ਸੁਨੇਹੇ ਦੇ ਵਿੱਚ ਦੇ ਕੇ।
1: ਸੁਨੇਹਾ ਹੋਵੇ ਤਾਂ ਚੰਗੀ ਗੱਲ ਹੈ।
2: ਸੁਨੇਹਾ ਏਦਾਂ ਜੀ, ਮੈਂ ਅਸੀਂ ਆਏ ਟ੍ਰੇਨ ਦੇ ਵਿੱਚ ਕੱਲ ਸ਼ਾਮ ਤੱਕ, ਸਾਰੇ ਰਸਤੇ ਟ੍ਰੇਨ ਦੇ ਇੰਨੀ ਸਿਗਰਟਾਂ ਪੀਂਦੇ ਹੈ ਲੋਕੀ ਦਰਵਾਜੇ ਦੇ ਵਿੱਚ ਖੜੇ ਹੋ ਕੇ, ਔਰ ਖਾਸ ਤੌਰ ਤੇ ਜਿਹਦੇ ਵਿੱਚ ਆ ਕੇ ਦਰਵਾਜੇ 'ਚ ਖੜੇ ਹੋ ਕੇ ਸਿਗਰਟਾਂ ਪੀਂਦੇ ਹੈ, ਜਾਂ ਕਿ ਜਾਣਦੇ ਵਾਲੇ ਚੰਗੇ ਭਲੇ ਜਾਣਦੇ ਹੋਏ ਕਿ ਇਹ ਬਹੁਤ ਖਤਰਨਾਕ ਕੰਮ ਹੈ ਇਹ
1: ਜੀ। ਲਾਪਰਵਾਹੀ ਕਰਦੇ ਹੈ, ਆਪਣੇ ਨਾਲ ਕਰਦੇ ਹੈ, ਬਾਕੀਆਂ ਨਾਲ ਕਰਦੇ ਨੇ।
2: ਹਾਂਜੀ,
1: ਚੰਗਾ ਭਲਾ ਪਤਾ ਹੈ ਕਿ ਜਿਹੜੀ ਸਮੋਕਿੰਗ ਹੈਗੀ ਹੈ ਇਹ ਸਿਹਤ ਲਈ ਚੰਗੀ ਨਹੀਂ ਹੈਗੀ, ਇਹ ਸਿਹਤ ਤੇ ਮਾੜਾ ਅਸਰ ਪਾਉਂਦੀ ਹੈ।
2: ਕਦੀ ਸਿਗਰਟ ਨਹੀਂ ਪੀਣੀ ਚਾਹੀਦੀ ਟ੍ਰੇਨ ਦੇ ਵਿੱਚ,
1: ਉਹ ਵੀ ਪਬਲਿਕ ਪਲੇਸ ਤੇ ਸਿਗਰਟਾਂ ਪੀਣਾ, ਇਹਦਾ ਖਿਆਲ ਤਾਂ ਰੱਖਣਾ ਚਾਹੀਦਾ ਜੀ।
2: ਬੜਾ ਨੁਕਸਾਨ ਕਰਦੀ ਹੈ, ਦੂਸਰਿਆਂ ਨੂੰ ਨੁਕਸਾਨ ਕਰਦੀ ਹੈ, ਗੱਡੀ ਦਾ ਵੀ ਕੁਝ ਵੀ ਨੁਕਸਾਨ ਹੋ ਸਕਦਾ
1: ਜੀ। ਜੀ ਜੀ ਜੀ ਜੀ ਜੀ,
2: ਇਸ ਵਾਸਤੇ ਮੈਂ ਸਾਰਿਆਂ ਨੂੰ ਇੱਕ ਅਰਦਾਸ ਕਰਦਾ ਵੀ ਇਹ ਜ਼ਰੂਰ ਇਹ ਧਿਆਨ ਰੱਖਣ ਦੇ, ਲੋਕਾਂ ਨੂੰ ਰੋਕਣ ਜੇ ਕੋਈ ਤੁਹਾਨੂੰ ਮਿਲਦਾ। ਮੈਂ ਤਾਂ ਹਰ ਇੱਕ ਨੂੰ ਟੋਕਦਾ ਸਰ, ਮੈਂ ਤਾਂ ਉਹਦੀ ਚੰਗਾ ਪਟਾਈ ਵੀ ਕਰ ਦਿੰਦਾ ਕਈ
1: ਵਾਰ। ਨਾ ਨਾ ਨਾ ਨਾ ਨਾ ਨਾ ਨਾ, ਪਟਾਈ ਨਹੀਂ ਕਰਨੀ ਬਈ, ਇਹ ਮਾੜੀ ਗੱਲ।
2: ਰੋਕਣਾ ਫਰਜ਼ ਹੈ ਨਾ ਸਰ,
1: ਪਿਆਰ ਪਿਆਰ ਨਾਲ ਗੱਲ ਕਰੋ।
2: ਹਾਂ ਪਿਆਰ ਨਾਲ,
1: ਪਿਆਰ ਨਾਲ ਸਮਝਾਓ,
2: ਸਮਝਾਈਦਾ ਸਰ,
1: ਮਾਰਨਾ ਕੁੱਟਣਾ ਨਹੀਂ ਬਾਈ।
2: ਇਹ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਸਾਨੂੰ ਇਸ ਗੱਲ।
1: ਜੀ ਜੀ, ਸਭ ਨੂੰ ਧਿਆਨ ਰੱਖਣਾ ਚਾਹੀਦਾ। ਤੇ ਤੁਸੀਂ ਤਾਂ ਗਲੋਬਲੀ ਤੌਰ ਤੇ ਘੁੰਮਦੇ ਫਿਰਦੇ ਰਹਿੰਦੇ ਹੋ,
2: ਹਾਂਜੀ,
1: ਕਮਾਲ ਹੀ ਕਰਦੇ ਹੋ। ਖੈਰ ਮੇਜਰ ਜੀ, ਮੇਜਰ ਵਿਜੇ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਇਸ ਪ੍ਰੋਗਰਾਮ 'ਚ। ਤੁਸੀਂ ਤੁਹਾਡੀ ਖਾਸੀਅਤ ਹੈ, ਤੁਸੀਂ ਗਲੋਬਲੀ ਤੌਰ 'ਤੇ ਜਿੱਥੇ ਵੀ ਰਹਿੰਦੇ ਹੋ ਘੁੰਮਦੇ ਹੋ, ਉੱਥੇ ਤੁਸੀਂ ਆਕਾਸ਼ਵਾਣੀ ਚੰਡੀਗੜ੍ਹ ਨਾਲ ਜੁੜੇ ਰਹਿੰਦੇ ਹੋ।
2: ਜੁੜੇ ਰਹਿੰਦੇ ਜੀ, ਅਸੀਂ ਆਪਣੀ ਸਿਹਤ ਦਾ ਧਿਆਨ ਰੱਖਦੇ ਹਾਂ, ਦੂਜਿਆਂ ਦਾ ਵੀ ਧਿਆਨ ਰੱਖਣਾ ਪੈਂਦਾ ਇਸ ਵਾਸਤੇ।
1: ਹਾਂ,
2: ਅਸੀਂ ਉੱਥੇ ਵੀ ਯੋਗਾ ਪ੍ਰਾਣਾਯਾਮ ਕਰਦੇ ਰਹੀਦਾ ਟ੍ਰੇਨ 'ਚ ਬਹਿ ਕੇ।
1: ਬਿਲਕੁਲ ਜੀ, ਬਿਲਕੁਲ ਬਿਲਕੁਲ, ਸ਼ੁਕਰੀਆ ਜੀ,
2: ਧੰਨਵਾਦ ਜੀ, ਧੰਨਵਾਦ।

0: ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ। ਇਹ ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਹੈ, ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਪੇਸ਼ ਕੀਤਾ ਜਾਂਦਾ ਹੈ ਹਰ ਮੰਗਲਵਾਰ ਦਿਨੇ 11:30 ਤੇ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ।
1: ਹੈਲੋ ਸੁਨੇਹੇ ਮਿੱਤਰਾਂ ਦੇ
0: ਜੀ, ਬਿਲਕੁਲ ਜੀ
1: ਜੀ, ਨਮਸਕਾਰ ਸਰ।
0: ਨਮਸਕਾਰ ਜੀ, ਵੈਲਕਮ
1: ਜੀ। ਗਾਓ ਗੜੀ ਕੋਟਹਾ ਡਿਸਟ੍ਰਿਕਟ ਪੰਚਕੂਲਾ ਹਰਿਆਣਾ ਸੇ ਮੁਹੰਮਦ ਦਿਲਸ਼ਾਦ ਤੁਹਾਡੇ ਨਾਲ ਮੁਖਾਤਿਬ ਹੈ ਸਰ।
0: ਮੁਹੰਮਦ
1: ਦਿਲਸ਼ਾਦ?
0: ਦਿਲਸ਼ਾਦ
1: ਜੀ ਸਰ,
0: ਦਿਲ ਖੁਸ਼ ਕੀਤਾ
1: ਜੀ ਜੀ, ਥੈਂਕ ਯੂ ਸਰ।
0: ਦਿਲਸ਼ਾਦ ਜੀ, ਕੀ ਹਾਲ ਚਾਲ ਨੇ?
1: ਬੜੀਆ ਹੈ ਸਰ, ਆਪ ਸੁਣਾਏ ਔਰ ਆਪਣੀ ਟੀਮ ਦੇ ਸੁਣਾਏ ਸਰ।
0: ਹਾਂ, ਬਹੁਤ ਵਧੀਆ। ਪੰਚਕੂਲਾ ਕਿਹੜਾ ਪਿੰਡ ਦੱਸਿਆ
1: ਸਰ? ਗੜੀ ਕੋਟਾਹ ਪੈਂਦਾ ਹੈ ਰੈਪੁਰਾਣੀ ਦੇ ਕੋਲ।
0: ਗੜੀ ਕੋਟਾਹਾ
1: ਜੀ ਸਰ।
0: ਅੱਛਾ ਅੱਛਾ ਅੱਛਾ ਅੱਛਾ, ਤੇ ਦਿਲਸ਼ਾਦ ਜੀ ਅੱਜ ਕਿਵੇਂ ਦਿਲ ਕੀਤਾ?
1: ਬਸ ਸਰ, ਤੁਹਾਡੇ ਨਿਯਮਿਤ ਸਰੋਤਾ ਹੈ ਸਰ, ਅਸੀਂ ਰੋਜ਼ ਤੁਹਾਡੇ ਪ੍ਰੋਗਰਾਮ ਸੁਣਦੇ ਰਹਿੰਦੇ ਹਾਂ ਤੇ ਅੱਜ ਕਾਲ ਕਰਨ ਨੂੰ ਦਿਲ ਕੀਤਾ ਕਿ ਚਲੋ ਗੱਲ ਕੀਤੀ ਜਾਏ ਨੀਲ ਵੀਰੇ ਦੇ ਨਾਲ।
0: ਅੱਛਾ, ਸੁਣਦੇ ਰੋਜ਼ ਹੋ ਤੇ ਕਾਲ ਦਾ ਦਿਲ ਅੱਜ ਕੀਤਾ
1: ਜੀ ਸਰ।
0: ਅੱਛਾ ਚਲੋ, ਅੱਛਾ ਅੱਜ ਦੇ ਇਸ ਪ੍ਰੋਗਰਾਮ ਲਈ ਸੁਨੇਹਾ ਕੀ ਤੁਹਾਡਾ?
1: ਸਰ ਜੀ, ਸੁਨੇਹਾ ਮੇਰਾ ਇਹ ਹੈ ਕਿ ਜਿਵੇਂ ਕਿ ਆਪਾਂ ਕਿਤੇ ਘੁੰਮਣ ਫਿਰਨ ਜਾਂਦੇ ਹਾਂ ਤੇ ਸਾਡਾ ਸਰ ਇੱਥੇ ਹਿੱਲ ਸਟੇਸ਼ਨ ਪੈਂਦਾ ਹੈ ਸਰ, ਇੱਕ ਮੋਰਨੀ।
0: ਹਾਂ ਮੋਰਨੀ,
1: ਤੂੰ ਮੈਂ ਉੱਥੇ ਜਾ ਕੇ ਕੀ ਦੇਖਦਾ ਹੈ ਸਰ, ਮਤਲਬ ਸੜਕ ਤੇ ਉੱਤੇ ਬਾਹਰ ਜਿਹੜੇ ਜੇ ਪ੍ਰਗਟਕ ਆਉਂਦੇ ਆ ਸਰ ਜੀ, ਉਹ ਕੂੜਾ ਕਰਕਟ ਐਵੇਂ ਖੜਾ ਦਿੰਦੇ ਆ ਸਰ ਜਿਵੇਂ ਕਿ ਉਹ ਉਪਰੀ ਜਗ੍ਹਾ ਹੈ ਸਰ।
0: ਅੱਛਾ, ਜਿਹੜੇ ਟੂਰਿਸਟ ਆਉਂਦੇ ਨੇ ਮੋਰਨੀ ਚ?
1: ਜੀ ਜੀ ਜੀ,
0: ਉਹ ਉੱਥੇ ਗੰਦ ਪਾ ਦਿੰਦੇ ਨੇ
1: ਜੀ, ਡਸਟਬਿਨ ਚ ਤਾਂ ਪਾਉਂਦੇ ਨੀ ਸਰ, ਗਲਾਸ ਖਾਲੀ ਬੋਟਲ ਐਵੇਂ ਹੀ ਸਿੱਟ ਦਿੰਦੇ ਆ ਸਰ।
0: ਦੇਖੋ ਹੁਣ ਪਹਾੜੀ ਇਲਾਕੇ ਚ ਡਸਟਬਿਨ ਤਾਂ ਹਰ ਜਗ੍ਹਾ ਨਹੀਂ ਹੋਏਗਾ, ਪਰ ਤੁਸੀਂ ਇਹ ਤਾਂ ਕਰ ਸਕਦੇ ਹੋ ਕਿ ਜੋ ਕੁਝ ਤੁਹਾਡਾ ਵੇਸਟ ਹੈਗਾ ਉਹਨੂੰ ਤੁਸੀਂ ਆਪਣੀ ਗੱਡੀ 'ਚ ਰੱਖ ਲਓ ਇੱਕ ਲਿਫਾਫੇ 'ਚ,
1: ਜੀ ਜੀ ਸਰ,
0: ਬਾਅਦ 'ਚ ਇੱਕ ਸਹੀ ਜਗ੍ਹਾ 'ਤੇ ਜਾ ਕੇ ਉਹਨੂੰ ਤੁਸੀਂ ਸੁੱਟ ਦਿਓ
1: ਸਰ। ਬਹੁਤ ਸੋਹਣੀ ਜਗ੍ਹਾ ਹੈ ਉੱਥੇ ਜਾ ਕੇ ਸਰ, ਬਾਹਰ ਦੇ ਲੋਕ ਆ ਕੇ ਸਰ ਬਹੁਤ ਹੀ।
0: ਹਾਂ ਹਾਂ, ਹਰਿਆਣੇ ਦਾ ਹਿੱਲ ਸਟੇਸ਼ਨ ਹੈਗਾ ਮੋਰਨੀ।
1: ਜੀ ਜੀ ਜੀ,
0: ਹਾਂ ਬਹੁਤ ਸ਼ਾਨਦਾਰ ਹੈ ਜਗ੍ਹਾ, ਨਾਲ ਹਿਮਾਚਲ ਲੱਗਦਾ ਉਹਦੇ,
1: ਨੇੜੇ ਪੈਂਦਾ ਸਰ।
0: ਜਾਂਦੇ ਹੋ ਤੁਸੀਂ? ਦਿਲਸ਼ਾਦ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੁਨੇਹਾ। ਇਹ ਹੈ ਕਿ ਜਦੋਂ ਵੀ ਅਸੀਂ ਘੁੰਮਣ ਫਿਰਨ ਜਾਈਏ, ਉਦੋਂ ਉਸ ਜਗ੍ਹਾ ਦੀ ਅਸੀਂ ਜਿਹੜੀ ਸਫਾਈ ਹੈ ਉਹਦਾ ਧਿਆਨ ਰੱਖੀਏ, ਉਸ ਦੀ ਹਰਿਆਲੀ ਦਾ ਧਿਆਨ ਰੱਖੀਏ। ਜੀ ਸ਼ੁਕਰੀਆ,
1: ਥੈਂਕ ਯੂ ਸਰ।
0: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ। ਜੀ ਨਮਸਕਾਰ, ਨਾਂ ਦੱਸੋ, ਜਗ੍ਹਾ ਦਾ ਨਾਂ?
2: ਸਰ ਮੈਂ 51 ਸੇ ਬੋਲ ਰਹੀ ਥੀ, ਮੇਰਾ ਨਾਮ ਲਕਸ਼ਮੀ ਹੈ ਔਰ ਸਰ ਮੈਂ ਆਪਕੀ ਬਹੁਤ ਪੁਰਾਣੀ ਸ਼ਰੋਤਾ ਹੂੰ ਸਰ, ਮੈਂ ਇਹ
0: ਜੀ ਲਕਸ਼ਮੀ ਜੀ ਕਿੱਥੋਂ?
2: ਹਾਂਜੀ
0: ਲਕਸ਼ਮੀ ਜੀ ਕਿੱਥੋਂ ਬੋਲ ਰਹੇ ਨੇ?
2: ਮੈਂ ਸਰ 51 ਸੇ ਬੋਲ ਰਹੀ ਥੀ,
0: 51 ਸੈਕਟਰ ਤੋਂ।
2: ਹਾਂਜੀ
0: ਜੀ, ਹਾਂਜੀ ਲਕਸ਼ਮੀ ਜੀ,
2: ਹਾਂਜੀ ਮੈਂ ਆਪਕਾ ਪ੍ਰੋਗਰਾਮ ਹਮੇਸ਼ਾ ਸੁਣਤੀ ਹੂੰ ਔਰ ਆਪਣੇ ਬੱਚੋਂ ਕੋ ਵੀ ਸੁਣਾਤੀ ਹੂੰ ਹਮੇਸ਼ਾ।
0: ਅੱਛਾ,
2: ਹਾਂਜੀ ਸਰ, ਸਰ ਮੈਂ ਯਹੀ ਸੁਨੇਹਾ ਸਬਕੋ ਦੇਣਾ ਚਾਹੂੰਗੀ ਕਿ ਇਹ ਮੌਸਮ, ਹਾਂ ਤੋ ਮੇਰਾ ਯਹੀ ਸਬਕੋ ਹੈ ਕਿ ਆਪਣੀ ਸਿਹਤ ਦਾ ਖਿਆਲ ਰੱਖੇ, ਠੰਡਾ ਪਾਣੀ ਨਾ ਪੀਏ, ਫਰਿੱਜ ਕਾ ਪਾਣੀ ਇਹ ਸਭ ਅਵੋਇਡ ਕਰੇ।
0: ਜੀ ਜੀ ਜੀ ਜੀ, ਬਦਲਦੇ ਮੌਸਮ ਦੇ ਮੁਤਾਬਿਕ ਆਪਣੇ ਆਪ ਨੂੰ ਢਾਲਣਾ ਸਾਡੀ ਜ਼ਿੰਮੇਵਾਰੀ ਹੈ।
2: ਹਾਂਜੀ ਸਰ, ਗਰਮੀ ਲੱਗਦੀ ਹੈ ਲੇਕਿਨ ਹਮੇ ਵੋ ਕਰਨਾ ਚਾਹੀਏ, ਪਰਹੇਜ਼ ਕਰਨਾ ਚਾਹੀਏ ਠੰਡੇ ਪਾਣੀ ਸੇ, ਕੋਲਡ ਡਰਿੰਕ ਵਗੈਰਾ ਸੇ, ਔਰ ਥੋੜਾ ਪਾਣੀ ਗਰਮ ਕੋਸਾ ਹੀ ਪੀਏ, ਇਹ ਠੰਡਾ ਬਾਹਰ ਕਾ ਅਵੋਇਡ ਕਰੇ।
0: ਦੇਖੋ ਕਿੰਨੀ ਚੰਗੀ ਗੱਲ ਹੈ, ਤੁਸੀਂ ਸਾਡੇ ਸੁਣਨ ਵਾਲਿਆਂ ਦੀ, ਆਪਣੇ ਜਿਹੜੇ ਆਕਾਸ਼ਵਾਣੀ ਚੰਡੀਗੜ੍ਹ ਦੇ ਸਾਡੇ ਸਰੋਤੇ ਨੇ, ਉਹਨਾਂ ਦਾ ਕਿੰਨਾ ਖਿਆਲ ਕਰਦੇ ਹੋ?
2: ਹਾਂਜੀ ਸਰ, ਸਰ ਮੈਂ ਹਮੇਸ਼ਾ ਆਪਕਾ ਪ੍ਰੋਗਰਾਮ ਸੁਣਤੀ ਹੂੰ ਔਰ ਆਪਕੀ ਪੂਰੀ ਟੀਮ ਕੋ ਮੇਰੀ ਤਰਫ ਸੇ ਬਹੁਤ ਬਹੁਤ ਨਮਸਕਾਰ ਸਰ।
0: ਜੀ ਤੁਹਾਡੀ ਨਮਸਕਾਰ ਪਹੁੰਚਾ ਦਿਆਂਗੇ ਜੀ।
2: ਹਾਂਜੀ, ਧੰਨਵਾਦ ਸਰ।
0: ਓਕੇ ਜੀ, ਓਕੇ।

ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ ਜੀ ਅੱਜ ਇਸ ਪ੍ਰੋਗਰਾਮ 'ਚ ਤੁਹਾਡੇ ਸੁਨੇਹੇ ਸ਼ਾਮਿਲ ਕਰ ਰਹੇ ਹਾਂ ਜੀ ਅਤੇ ਇਹਨਾਂ ਨੂੰ ਸਜਾ ਰਹੇ ਹਾਂ ਕੁਝ ਪੰਜਾਬੀ ਗੀਤਾਂ ਦੇ ਨਾਲ। ਨੰਬਰ ਇੱਕ ਵਾਰ ਫਿਰ ਨੋਟ ਕਰ ਲਓ 2660615 2660617 ਅਤੇ 2660619 ਇਹਨਾਂ ਤਿੰਨਾਂ ਨੰਬਰਾਂ 'ਚੋਂ ਕਿਸੇ ਇੱਕ ਨੰਬਰ ਨੂੰ ਡਾਇਲ ਕਰ ਲਓ ਅਤੇ ਆਪਣਾ ਸੁਨੇਹਾ ਦੇ ਦਿਓ। ਹਰ ਮੰਗਲਵਾਰ ਦਿਨੇ 11:30 'ਤੇ ਇਹ ਪ੍ਰੋਗਰਾਮ ਤੁਹਾਡੇ ਲਈ ਲਾਈਵ ਪੇਸ਼ ਕੀਤਾ ਜਾਂਦਾ ਹੈ ਵਿਵਿਧ ਭਾਰਤੀ ਚੰਡੀਗੜ੍ਹ ਦੇ ਸਟੂਡੀਓ ਤੋਂ।

ਸਰੋਤਿਓ, ਇਹ ਸੀ ਅੱਜ ਦਾ ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ। ਹੁਣ ਆਉਣ ਵਾਲੇ ਮੰਗਲਵਾਰ ਨੂੰ ਦਿਨੇ 11:30 'ਤੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਉਦੋਂ ਤੱਕ ਲਈ ਸਾਨੂੰ ਦਿਓ ਇਜਾਜ਼ਤ। ਨਮਸਕਾਰ।

0: ਭਗਤਾਂ ਨੂੰ ਆਪਣਾ ਹੁਨਰ ਦਿਖਾਉਣ ਲਈ ਇੱਕ ਮੰਚ ਵੀ ਪ੍ਰਦਾਨ ਕੀਤਾ ਹੈ। ਸ੍ਰੀ ਭਗਤ ਨੇ ਕਿਹਾ ਕਿ ਸੂਬਾ ਸਰਕਾਰ ਜ਼ਮੀਨੀ ਪੱਧਰ ਤੇ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਲਈ ਪਿੰਡ ਪੱਧਰ ਤੇ ਆਧੁਨਿਕ ਖੇਡ ਮੈਦਾਨ ਵਿਕਸਿਤ ਕਰ ਰਹੀ ਹੈ। ਕੈਬਨਿਟ ਮੰਤਰੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਾ ਮੁਕਤ ਤੇ ਰੰਗਲਾ ਪੰਜਾਬ ਬਣਾਉਣ ਲਈ ਖੇਡਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਵੀ ਕੀਤੀ। ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਕੱਲ੍ਹ ਸ਼ਾਮ ਨੂੰ ਨਵੀਂ ਅਨਾਜ ਮੰਡੀ ਨਕੋਦਰ ਵਿਖੇ ਗੁਰੂ ਜੀ ਦੇ ਜੀਵਨ ਫਲਸਫੇ ਅਤੇ ਸਿੱਖਿਆਵਾਂ ਤੇ ਆਧਾਰਿਤ ਡਰੋਨ ਸ਼ੋਅ ਕਰਵਾਇਆ ਗਿਆ। ਸ਼ੋਅ ਦੌਰਾਨ 500 ਡਰੋਨਾਂ ਰਾਹੀਂ ਅਸਮਾਨ ਵਿਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਅਤੇ ਉਨ੍ਹਾਂ ਦੇ ਸਮਾਜਿਕ ਬਰਾਬਰੀ, ਦਇਆ, ਸਮਾਜਿਕ ਨਿਆਂ, ਮਨੁੱਖਤਾ ਅਤੇ ਆਪਸੀ ਸਾਂਝ ਦੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਇਸ ਵਿਲੱਖਣ ਪਹਿਲਕਦਮੀ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਦੀਵੀ ਸਿੱਖਿਆਵਾਂ ਤੋਂ ਜਾਣੂ ਕਰਾਉਣਾ ਅਤੇ ਆਪਣੀ ਅਮੀਰ ਸਮਾਜਿਕ ਤੇ ਅਧਿਆਤਮਕ ਵਿਰਾਸਤ ਨਾਲ ਜੋੜਨਾ ਏ। ਜ਼ਿਕਰਯੋਗ ਏ ਕਿ ਅੱਜ 8 ਸਤੰਬਰ ਨੂੰ ਲਾਇਲਪੁਰ ਖਾਲਸਾ ਕਾਲਜ ਜਲੰਧਰ, 9 ਸਤੰਬਰ ਨੂੰ ਸ਼ਾਹਕੋਟ, 10 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਧਾਵਾ ਮਸੰਦਾ ਤੇ 11 ਸਤੰਬਰ ਨੂੰ ਨਵੀਂ ਤਾਣਾ ਮੰਡੀ ਫਿਲੌਰ ਵਿਖੇ ਡਰੋਨ ਸ਼ੋਅ ਕਰਵਾਏ ਜਾਣਗੇ। ਜਨਤਕ ਵੰਡ ਪ੍ਰਣਾਲੀ ਦੀ ਮਹੱਤਤਾ ਤੇ ਜ਼ੋਰ ਦੇਣ ਅਤੇ ਇਸ ਨੂੰ ਹੋਰ ਸੁਚਾਰੂ ਬਣਾਉਣ ਦੇ ਮੰਤਵ ਨਾਲ ਕੱਲ੍ਹ ਚੰਡੀਗੜ੍ਹ ਦੇ ਸੈਕਟਰ 26 ਸਥਿਤ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ। ਪੀਡੀਐਸ ਸੁਧਾਰ, ਪਾਰਦਰਸ਼ਿਤਾ, ਤਕਨਾਲੋਜੀ ਅਤੇ ਪੋਰਟੇਬਿਲਿਟੀ ਤੇ ਕੇਂਦਰਿਤ ਇਸ ਸੈਮੀਨਾਰ ਵਿਚ ਵੱਖ ਵੱਖ ਬੁਲਾਰਿਆਂ ਨੇ ਲਾਭਪਾਤਰੀਆਂ ਦੇ ਲਾਭ ਲਈ ਪੀਡੀਐਸ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRRNA ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: FM 107.2 MHz पर ये आकाशवाणी है और आप सुन रहे हैं विविध भारती का चंडीगढ़ केंद्र। आइए अब आनंद लेते हैं फिल्म संगीत का। आशा भोसले के जन्मदिन पर आज हम आपको सुनवा रहे हैं उन्हीं के गाए कुछ गीत। आगाज नमक हलाल फिल्म के इस गीत के साथ, अनजान के बोल और संगीत बप्पी लहरी का।

0: ਹੁਣ ਖਬਰਾਂ ਵਿਸਥਾਰ ਨਾਲ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਨੇ ਦੱਸਿਆ ਕਿ 4 ਸਤੰਬਰ ਤੱਕ ਦੇਸ਼ ਵਿਚ ਸਾਉਣੀ ਦੀਆਂ ਫਸਲਾਂ ਹੇਠ ਬੀਜਿਆ ਗਿਆ ਕੁੱਲ ਰਕਬਾ 1,86 ਲੱਖ ਹੈਕਟੇਅਰ ਤੋਂ ਵੱਧ ਹੋ ਗਿਆ ਹੈ। ਮੰਤਰਾਲੇ ਨੇ ਦੱਸਿਆ ਕਿ ਝੋਨੇ ਦੀ ਕਾਸ਼ਤ 421 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿਚ, ਜਦੋਂ ਕਿ ਦਾਲਾਂ ਦੀ ਕਾਸ਼ਤ 117 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿਚ ਕੀਤੀ ਗਈ ਏ। ਮੰਤਰਾਲੇ ਮੁਤਾਬਕ ਕਣਕ ਅਤੇ ਮੋਟੇ ਅਨਾਜ ਦੀ ਕਾਸ਼ਤ 181 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿਚ ਕੀਤੀ ਗਈ ਏ। ਇਸ ਤੋਂ ਇਲਾਵਾ ਤੇਲੀ ਬੀਜਾਂ ਦੀ ਕਾਸ਼ਤ 191 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿਚ ਪਹੁੰਚ ਗਈ ਏ। ਮੰਤਰਾਲੇ ਨੇ ਵੀ ਦੱਸਿਆ ਕਿ ਕਪਾਹ ਦੀ ਕਾਸ਼ਤ 109 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿਚ, ਜਦੋਂ ਕਿ ਗੰਨੇ ਦੀ ਕਾਸ਼ਤ 58 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿਚ ਕੀਤੀ ਗਈ ਏ। ਭਾਜਪਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਸੂਬੇ ਵਿਚ ਨਸ਼ਿਆਂ ਦੀ ਅਲਾਮਤ ਨੂੰ ਕਾਬੂ ਕਰਨ ਅਤੇ ਇਸ ਦੇ ਖਾਤਮੇ ਲਈ ਠੋਸ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾਇਆ ਏ। ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਗਰਾਨੀ ਹੇਠ ਨਸ਼ਿਆਂ ਦਾ ਗਠਜੋੜ ਵੱਧ ਫੁੱਲ ਰਿਹਾ, ਪਰ ਫੇਰ ਵੀ ਇਸ ਨੂੰ ਰੋਕਣ ਲਈ ਅਤੇ ਡਰੱਗ ਮਾਫੀਆ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਸ੍ਰੀ ਭਾਟੀਆ ਨੇ ਸੰਗਰੂਰ ਜ਼ਿਲ੍ਹੇ ਵਿਚ ਵਾਪਰੀ ਘਟਨਾ ਦਾ ਵੀ ਜ਼ਿਕਰ ਕੀਤਾ, ਜਦੋਂ ਇਕ ਨਿਵਾਸੀ ਨੇ ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਕਾਰਵਾਈ ਕਰਨ ਦੀ ਬੇਨਤੀ ਕੀਤੀ, ਪਰ ਉਨ੍ਹਾਂ ਨੂੰ ਕਥਿਤ ਤੌਰ ਤੇ ਕੁਝ ਆਪ ਆਗੂਆਂ ਨੇ ਧਮਕੀ ਦਿੱਤੀ ਅਤੇ ਮੰਤਰੀ ਤੋਂ ਮੁਆਫ਼ੀ ਮੰਗਣ ਲਈ ਕਿਹਾ ਤੇ ਬਾਅਦ ਵਿਚ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ। ਸ੍ਰੀ ਭਾਟੀਆ ਨੇ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਕਾਰਵਾਈ ਕਰਨ ਵਿਚ ਨਾਕਾਮਯਾਬ ਰਹਿਣ ਲਈ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫ਼ਾ ਮੰਗਿਆ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਮੰਤਰੀ ਸ੍ਰੀ ਚੀਮਾ ਨੂੰ ਵੀ ਅਸਤੀਫ਼ਾ ਦੇਣਾ ਚਾਹੀਦਾ ਤਾਂ ਜੋ ਘਟਨਾ ਦੀ ਨਿਰਪੱਖ ਜਾਂਚ ਯਕੀਨੀ ਬਣਾਈ ਜਾ ਸਕੇ।
1: किस तरह से पंजाब में सरकार ये वादा करके आई थी कि नशा खत्म कर देंगे पंजाब से, आज वो ड्रग माफियाओं द्वारा चलाई जा रही है, ड्रग्स का, नशीले पदार्थों का। उसके बाद दूसरा मुद्दा है कि जहां नागरिक अपनी आवाज उठाता है, सरकार से सवाल पूछता है, उसको प्रताड़ित किया जाता है, धमकी दी जाती है, वो दिन दूर नहीं है जनता सबक सिखाएगी, इनकी सरकार को उखाड़ फेंकेगी।
0: ਅੱਜ ਚੰਡੀਗੜ੍ਹ ਵਿਚ ਵੀ ਆਮ ਆਦਮੀ ਪਾਰਟੀ ਸਰਕਾਰ ਵਿਰੁੱਧ ਸੂਬੇ ਭਰ ਤੋਂ ਆਏ ਕਾਂਗਰਸੀ ਵਰਕਰਾਂ ਨੇ ਵਿਰੋਧ ਮੁਜ਼ਾਹਰਾ ਕੀਤਾ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਪਾਰਟੀ ਵਰਕਰ ਪੰਜਾਬ ਕਾਂਗਰਸ ਭਵਨ ਦੇ ਬਾਹਰ ਇਕੱਠੇ ਹੋਏ ਤੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਮਾਰਚ ਕੀਤਾ। ਹਾਲਾਂਕਿ ਵੱਡੀ ਪੁਲਿਸ ਟੁਕੜੀ ਨੇ ਉਨ੍ਹਾਂ ਨੂੰ ਰੋਕ ਦਿੱਤਾ। ਪੰਜਾਬ ਕਾਂਗਰਸ ਪ੍ਰਧਾਨ ਨੇ ਦੇਬਾ ਦੇ ਇਕ ਵਿਅਕਤੀ ਦੀ ਕਥਿਤ ਖੁਦਕੁਸ਼ੀ ਲਈ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਉਨ੍ਹਾਂ ਦੀ ਤੁਰੰਤ ਬਰਖਾਸਤਗੀ ਅਤੇ ਗ੍ਰਿਫ਼ਤਾਰੀ ਦੀ ਮੰਗ ਕੀਤੀ। ਉਨ੍ਹਾਂ ਸ਼ੇਰਗਾਓਂ ਪਿੰਡ ਦੇ ਇਕ ਵਿਅਕਤੀ ਵਿਰੁੱਧ ਪੁਲਿਸ ਦੀ ਬੇਰਹਿਮੀ ਦਾ ਵੀ ਜ਼ਿਕਰ ਕੀਤਾ। ਪੰਜਾਬ ਦੇ ਖਜ਼ਾਨਾ ਯੋਜਨਾ ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਵਿਖੇ 22 ਕਰੋੜ ਰੁਪਏ ਦੇ GST ਵਸਤਾਂ ਤੇ ਸੇਵਾਵਾਂ ਟੈਕਸ ਦੀ ਚੋਰੀ ਦੇ ਇਕ ਵੱਡੇ ਰੈਕਟ ਦਾ ਪਰਦਾਫਾਸ਼ ਕਰਨ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਸਥਿਤ ਇਕ ਫਰਮ ਵਿਰੁੱਧ ਪੰਜਾਬ ਕਰ ਵਿਭਾਗ ਦੇ ਇੰਟੈਲੀਜੈਂਸ ਆਧਾਰਿਤ ਆਪਰੇਸ਼ਨ ਦੇ ਨਤੀਜੇ ਵਜੋਂ ਮੌਕੇ ਤੇ 9.50 ਕਰੋੜ ਰੁਪਏ ਦੀ ਨਕਦੀ ਬਰਾਮਦ ਹੋ ਚੁੱਕੀ ਏ, ਜੋ ਕਿ ਟੈਕਸ ਧੋਖਾਧੜੀ ਵਿਰੁੱਧ ਸਰਕਾਰ ਦੀ ਤਕਨਾਲੋਜੀ ਸੰਚਾਲਿਤ ਅਤੇ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਦੀ ਇਕ ਵੱਡੀ ਕਾਮਯਾਬੀ ਏ। ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਮੈਸਰਸ ਜਗਤ ਮੈਟਲਸ ਪ੍ਰਾਈਵੇਟ ਲਿਮਿਟਡ ਵਿਰੁੱਧ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਏ। ਉਨ੍ਹਾਂ ਕਿਹਾ ਕਿ ਟੈਕਸ ਅਧਿਕਾਰੀਆਂ ਨੇ ਪਾਇਆ ਕਿ ਇਸ ਕੰਪਨੀ ਨੇ ਕਰੀਬ 22 ਕਰੋੜ 53 ਲੱਖ ਰੁਪਏ ਦੇ ਇਨਪੁੱਟ ਟੈਕਸ ਕ੍ਰੈਡਿਟ ਦਾ ਗਲਤ ਦਾਅਵਾ ਕੀਤਾ ਸੀ। ਇਹ ਵੱਡੇ ਦਾਅਵੇ ਸਿੱਧੇ ਤੌਰ ਤੇ ਉਨ੍ਹਾਂ ਸਪਲਾਇਰਾਂ ਨਾਲ ਜੁੜੇ ਹੋਏ ਸਨ, ਜਿਨ੍ਹਾਂ ਦੀਆਂ GST ਰਜਿਸਟ੍ਰੇਸ਼ਨਾਂ ਨੂੰ ਸਬੰਧਿਤ ਅਧਿਕਾਰੀਆਂ ਵੱਲੋਂ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਸੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਇਹ ਸਾਹਮਣੇ ਆਇਆ ਕਿ ਇਸ ਲੈਣ ਦੇਣ ਦੀ ਲੜੀ ਵਿਚ ਵਿਚੋਲੇ ਸਪਲਾਇਰਾਂ ਨੇ ਖੁਦ ਰੱਦ ਕੀਤੇ ਡੀਲਰਾਂ ਤੋਂ ਭਾਰੀ ITC ਪ੍ਰਾਪਤ ਕੀਤਾ। ਇਸ ਤੋਂ ਲੈਣ ਦੇਣ ਦੀ ਅਸਲੀਅਤ ਤੇ ਗੰਭੀਰ ਸਵਾਲ ਖੜੇ ਹੋਏ ਅਤੇ ਸੰਕੇਤ ਮਿਲਿਆ ਕਿ ਮਾਲ ਦੀ ਅਸਲ ਆਵਾਜਾਈ ਬੇਹੱਦ ਸ਼ੱਕੀ ਸੀ। ਅਗਲੇਰੀ ਜਾਂਚ ਜਾਰੀ ਏ। ਪੰਜਾਬ ਪੁਲਿਸ ਨੇ ਅੱਜ 10ਵੀਂ ਉੱਤਰੀ ਖੇਤਰੀ ਪੁਲਿਸ ਤਾਲਮੇਲ ਕਮੇਟੀ NRPCC ਦੀ ਮੀਟਿੰਗ ਕੀਤੀ। ਇਹ ਮੀਟਿੰਗ ਹਾਈਬ੍ਰਿਡ ਮੋਡ ਵਿਚ ਕਰਾਈ ਗਈ ਤੇ ਇਸ ਵਿਚ ਰਾਜਾਂ ਦੇ DG ਤੇ IG, ਕੇਂਦਰੀ ਏਜੰਸੀਆਂ ਤੇ ਹੋਰ ਮੁੱਖ ਹਿੱਸੇਦਾਰ ਸ਼ਾਮਲ ਹੋਏ। BSF, CRPF, ITBP, NIA, SIB, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ, ਦਿੱਲੀ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਅਤੇ ਹੋਰ ਕੇਂਦਰੀ ਤੇ ਸੁਰੱਖਿਆ ਏਜੰਸੀਆਂ ਦੇ ਸੀਨੀਅਰ ਪ੍ਰਤੀਨਿਧੀਆਂ ਨੇ ਮੀਟਿੰਗ ਵਿਚ ਹਿੱਸਾ ਲਿਆ। ਮੀਟਿੰਗ ਦੌਰਾਨ ਕੀਤੇ ਗਏ ਵਿਚਾਰ ਵਟਾਂਦਰੇ ਚ ਸਾਈਬਰ ਅਪਰਾਧ, ਅੰਦਰੂਨੀ ਸੁਰੱਖਿਆ, ਕਾਊਂਟਰ ਇੰਟੈਲੀਜੈਂਸ ਅਤੇ ਖੁਫੀਆ ਜਾਣਕਾਰੀ ਨੂੰ ਮਜ਼ਬੂਤ ਕਰਨ, ਤਿਆਰੀ ਵਧਾਉਣ ਅਤੇ ਵਧੇਰੇ ਪ੍ਰਭਾਵਸ਼ਾਲੀ ਪੁਲਿਸਿੰਗ ਸਮਰੱਥਾਵਾਂ ਬਣਾਉਣ ਲਈ ਤਕਨਾਲੋਜੀ ਦੀ ਵਰਤੋਂ ਤੇ ਧਿਆਨ ਕੇਂਦਰਿਤ ਕੀਤਾ ਗਿਆ। ਮੀਟਿੰਗ ਵਿਚ ਅੱਗੇ ਦੀਆਂ ਕਾਰਵਾਈਆਂ ਬਾਰੇ ਵੀ ਚਰਚਾ ਕੀਤੀ ਗਈ, ਜਿਨ੍ਹਾਂ ਵਿਚ ਖੁਫੀਆ ਜਾਣਕਾਰੀ ਦੀ ਅਗਵਾਈ ਵਾਲੀ ਪੁਲਿਸਿੰਗ ਅਤੇ ਨੀਤੀ ਨਿਰਮਾਣ ਨੂੰ ਠੋਸ ਬਣਾਉਣਾ, ਅੰਦਰੂਨੀ ਤੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ, ਕਮਿਊਨਿਟੀ ਪੁਲਿਸਿੰਗ ਨੂੰ ਡੂੰਘਾ ਕਰਨਾ, ਜ਼ਮੀਨੀ ਤਿਆਰੀ ਨੂੰ ਵਧਾਉਣਾ, ਆਨਲਾਈਨ ਦਹਿਸ਼ਤਗਰਦੀ ਦਾ ਮੁਕਾਬਲਾ ਕਰਨਾ, ਮਜ਼ਬੂਤ ਸਾਈਬਰ ਸਮਰੱਥਾਵਾਂ ਦਾ ਨਿਰਮਾਣ ਕਰਨਾ ਤੇ ਅੰਤਰ ਏਜੰਸੀ ਤਾਲਮੇਲ

0: ਨੂੰ ਸੰਸਥਾਗਤ ਬਣਾਉਣਾ ਆਦਿ ਸ਼ਾਮਿਲ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRNewsਜਲੰਧਰ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਰਾਜ ਵਿਆਪੀ ਸਵੱਛਤਾ ਮੁਹਿੰਮ 2.0 ਨੂੰ 12 ਸਤੰਬਰ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਸਥਾਨਕ ਸਰਕਾਰਾਂ ਮੰਤਰੀ ਨੇ ਰਾਜ ਦੀਆਂ ਸਾਰੀਆਂ 166 ਸ਼ਹਿਰੀ ਸਥਾਨਕ ਸੰਸਥਾਵਾਂ ਵਿਚ ਨਾਗਰਿਕਾਂ ਦੀ ਹਿੱਸੇਦਾਰੀ ਨੂੰ ਸੰਸਥਾਗਤ ਬਣਾਉਣ ਲਈ 4 ਮੈਗਾ ਸ਼ਨਿਚਰਵਾਰ ਸਫ਼ਾਈ ਮੁਹਿੰਮਾਂ ਦਾ ਵੀ ਐਲਾਨ ਕੀਤਾ। MC ਭਵਨ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਮੁਹਿੰਮ ਨੂੰ ਹੁਣ ਤੱਕ ਐਮ ਸੇਵਾ ਐਪ ਰਾਹੀਂ ਨਾਗਰਿਕਾਂ ਤੋਂ 6,459 ਸ਼ਿਕਾਇਤਾਂ ਪ੍ਰਾਪਤ ਹੋਈਆਂ ਨੇ, ਜਿਨ੍ਹਾਂ ਵਿਚੋਂ 5,407 ਜਾਂ 83% ਤੋਂ ਵੱਧ ਦਾ ਜ਼ਮੀਨੀ ਪੱਧਰ ਤੇ ਹੱਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਖਰੀ ਦਿਨ ਨਾਗਰਿਕਾਂ ਦੀ ਹਿੱਸੇਦਾਰੀ ਵਿਚ ਭਾਰੀ ਵਾਧਾ ਅਤੇ ਐਮ ਸੇਵਾ ਐਪ ਰਾਹੀਂ ਸ਼ਿਕਾਇਤਾਂ ਦੀ ਆਮਦ ਤੋਂ ਬਾਅਦ ਸਰਕਾਰ ਨੇ ਮੁਹਿੰਮ ਨੂੰ 12 ਸਤੰਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।
1: ਕੈਂਪੇਨ ਸ਼ੁਰੂ ਕੀਤਾ ਸੀਗਾ ਕਲੀਨਨੈਸ ਕੈਂਪੇਨ 2.0, ਤਾਂ ਸਾਰੇ ਅਰਬਨ ਪੰਜਾਬ ਦੇ ਵਿੱਚ ਇੱਕ ਡੀਪ ਕਲੀਨਿੰਗ ਜਿਹੜਾ ਹੈ ਪ੍ਰੋਸੈਸ ਸ਼ੁਰੂ ਕੀਤਾ ਸੀਗਾ, ਤਾਂ ਉਸਦਾ ਜਿਹੜਾ ਨਤੀਜਾ ਉਹ ਬਹੁਤ ਵਧੀਆ ਆਉਣ ਲੱਗ ਪਿਆ। ਅਗਰ ਅਸੀਂ ਚਾਹੁੰਦੇ ਕਿ ਜਪਾਨ ਵਰਗੀ ਕਲੀਨਨੈਸ ਆਵੇ ਤਾਂ ਲੋਕਾਂ ਦੇ ਸਿਟੀਜ਼ਨਸ ਦੇ ਸਾਥ ਤੋਂ ਬਿਨਾਂ ਨਹੀਂ ਆ ਸਕਦੀ। ਅਸੀਂ 100% ਪੰਜਾਬ ਦੇ ਵਿੱਚ ਡੋਰ ਟੂ ਡੋਰ ਜਿਹੜਾ ਹੈ ਗਾਰਬੇਜ ਕਲੈਕਸ਼ਨ ਉਹ ਸ਼ੁਰੂ ਕਰ ਰਹੇ ਹਾਂ। ਜਿਹੜੇ ਸਾਡੇ GVPs ਹੈ ਉਹ ਕਿਤੇ ਰਹਿਣ ਹੀ ਨਾ, ਸਿੱਧਾ ਜਿਹੜਾ ਹੈ ਘਰ ਤੋਂ ਜਿਹੜਾ ਕੂੜਾ ਸਿੱਧਾ MRF ਤੱਕ ਜਾਵੇ।
0: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਬਾਲ ਭਿੱਖਿਆ ਵਰਗੀ ਸਮਾਜਿਕ ਬੁਰਾਈ ਨੂੰ ਜੜੋਂ ਖਤਮ ਕਰਨ ਅਤੇ ਹਰ ਬੱਚੇ ਦੇ ਬਚਪਨ ਨੂੰ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਪ੍ਰੋਜੈਕਟ ਜੀਵਨ ਜੋਤ ਤਹਿਤ ਸੂਬਾ ਭਰ ਵਿਚ ਮੁਹਿੰਮ ਨੂੰ ਹੋਰ ਤੇਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨਾਂ ਤੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਦਿਨ ਅਤੇ ਸ਼ਾਮ ਦੇ ਵੱਖ ਵੱਖ ਸਮਿਆਂ ਵਿਚ 195 ਹੌਟਸਪੌਟਾਂ ਤੇ 82 ਵਿਸ਼ੇਸ਼ ਰੇਡਾਂ ਕੀਤੀਆਂ ਗਈਆਂ, ਜਿਨ੍ਹਾਂ ਦੌਰਾਨ 39 ਬੱਚਿਆਂ ਨੂੰ ਬਾਲ ਭਿੱਖਿਆ ਵਿਚੋਂ ਰੈਸਕਿਊ ਕਰਕੇ ਸਬੰਧਿਤ ਬਾਲ ਭਲਾਈ ਕਮੇਟੀਆਂ ਅੱਗੇ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦਸਤਾਵੇਜ਼ਾਂ ਤੇ ਪਰਿਵਾਰਕ ਪਛਾਣ ਦੀ ਤਸਦੀਕ ਉਪਰੰਤ 27 ਬੱਚਿਆਂ ਨੂੰ ਮੌਕੇ ਤੇ ਹੀ ਉਨ੍ਹਾਂ ਦੇ ਮਾਪਿਆਂ ਦੇ ਸਪੁਰਦ ਕਰ ਦਿੱਤਾ ਗਿਆ, ਜਦਕਿ ਬਾਕੀ 12 ਬੱਚਿਆਂ ਨੂੰ ਬਾਲ ਘਰਾਂ ਵਿਚ ਸੁਰੱਖਿਅਤ ਰੱਖਿਆ ਗਿਆ ਹੈ। ਇਨ੍ਹਾਂ ਬੱਚਿਆਂ ਨੂੰ ਵੀ ਸਬੰਧਿਤ ਪਰਿਵਾਰਾਂ ਨਾਲ ਰਿਸ਼ਤੇ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਸਪੁਰਦ ਕੀਤਾ ਜਾਏਗਾ, ਤਾਂ ਜੋ ਉਨ੍ਹਾਂ ਦੇ ਹਿੱਤਾਂ ਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ 8 ਸਤੰਬਰ ਨੂੰ ਲੈਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਡਰੋਨ ਸ਼ੋਅ ਕਰਾਇਆ ਜਾ ਰਿਹਾ। ਸ਼ੋਅ ਦੌਰਾਨ ਡਰੋਨਾਂ ਰਾਹੀਂ ਅਸਮਾਨ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਸਮਾਜਿਕ ਬਰਾਬਰੀ, ਦਇਆ, ਮਨੁੱਖਤਾ ਤੇ ਆਪਸੀ ਸਾਂਝ ਦੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਜਾਏਗਾ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਦੱਸਿਆ ਕਿ ਆਫਤਾ ਸਮੇਂ ਪ੍ਰਬੰਧ ਬਾਰੇ ਰਾਸ਼ਟਰੀ ਅਥਾਰਟੀ ਨੇ ਸੁਭਾਸ਼ ਚੰਦਰ ਬੋਸ ਆਫਤਾ ਪ੍ਰਬੰਧਨ ਪੁਰਸਕਾਰ 2027 ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ, ਜੋ ਕਿ ਆਫਤਾ ਸਮੇਂ ਪ੍ਰਬੰਧ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦਿੰਦੀ ਏ। ਭਾਰਤ ਨੇ ਅਹਿਮਦਾਬਾਦ ਵਿਚ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੇ ਤੀਜੇ ਪੜਾਅ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਅੱਜ ਆਖਰੀ ਦਿਨ ਮਰਦਾਂ ਦੇ ਟੀਮ ਮੁਕਾਬਲਿਆਂ ਵਿਚ 2 ਸੋਨੇ ਦੇ ਅਤੇ ਔਰਤਾਂ ਦੇ ਰਿਕਵ ਵਰਗ ਵਿਚ 1 ਚਾਂਦੀ ਦਾ ਤਮਗਾ ਹਾਸਲ ਕੀਤਾ ਹੈ। ਆਖਿਰ ਚ ਖਾਸ ਖਬਰਾਂ। ਦੇਸ਼ ਵਿਚ ਸਾਉਣੀ ਦੀਆਂ ਫਸਲਾਂ ਹੇਠ ਬੀਜਿਆ ਗਿਆ ਕੁੱਲ ਰਕਬਾ 1,086 ਲੱਖ ਹੈਕਟੇਅਰ ਤੋਂ ਵੱਧ ਹੋ ਗਿਆ ਹੈ। ਭਾਜਪਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਸੂਬੇ ਵਿਚ ਨਸ਼ਿਆਂ ਦੀ ਅਲਾਮਤ ਨੂੰ ਕਾਬੂ ਕਰਨ ਅਤੇ ਇਸ ਦੇ ਖਾਤਮੇ ਲਈ ਠੋਸ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾਇਆ ਹੈ। ਪੰਜਾਬ ਪੁਲਿਸ ਨੇ ਅੱਜ ਉੱਤਰੀ ਖੇਤਰੀ ਪੁਲਿਸ ਤਾਲਮੇਲ ਕਮੇਟੀ NRPCC ਦੀ 10ਵੀਂ ਮੀਟਿੰਗ ਕੀਤੀ। ਪੰਜਾਬ ਭਰ ਵਿਚ ਸਵੱਛਤਾ ਮੁਹਿੰਮ 2.0 ਨੂੰ 12 ਸਤੰਬਰ ਤੱਕ ਵਧਾਇਆ ਗਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
2: ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਸ ਦੇ ਅਤੇ ਆਓ ਹੁਣ ਸਰਵਣ ਕਰੀਏ ਕੁਝ ਸ਼ਬਦ ਪ੍ਰੋਗਰਾਮ ਅੰਮ੍ਰਿਤ ਬਾਣੀ 'ਚ। ਸਭ ਤੋਂ ਪਹਿਲਾਂ ਸਰਵਣ ਕਰਦੇ ਹਾਂ ਭਾਈ ਰਵਿੰਦਰ ਸਿੰਘ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ ਇਹ ਸ਼ਬਦ।

ਇਹ ਸ਼ਬਦ ਹੁਣ ਤੁਸੀਂ ਸਰਵਣ ਕੀਤਾ ਭਾਈ ਰਵਿੰਦਰ ਸਿੰਘ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ। ਹੁਣ ਸਰਵਣ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਦੇ ਮੁੱਖ ਤੋਂ ਇਹ ਸ਼ਬਦ।

ਇਹ ਸ਼ਬਦ ਹੁਣੇ ਤੁਸੀਂ ਸਰਵਣ ਕੀਤਾ ਭਾਈ ਲਖਵਿੰਦਰ ਸਿੰਘ ਦੀ ਆਵਾਜ਼ ਵਿੱਚ। ਇਸੇ ਸ਼ਬਦ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਬਾਣੀ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜੈਮਾਲਾ। ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਜ਼ 'ਤੇ। ਇਸ ਵੇਲੇ ਸ਼ਾਮ ਦੇ 7:45 ਹੋ ਚੁੱਕੇ ਨੇ। ਹੁਣ ਪੇਸ਼ ਨੇ ਮੁੱਖ ਪ੍ਰਾਦੇਸ਼ਿਕ ਖਬਰਾਂ। ਬ੍ਰਿਟੇਨ ਨੇ ਭਾਰਤ ਦੀ ਕਾਰਬਨ ਕ੍ਰੈਡਿਟ ਵਪਾਰ ਯੋਜਨਾ ਨੂੰ ਮਾਨਤਾ ਦਿੱਤੀ। ਇਸ ਨਾਲ ਭਾਰਤੀ ਬਰਾਮਦਕਾਰਾਂ ਨੂੰ ਇੱਕ ਕਾਰਬਨ ਨਿਕਾਸ ਲਈ 2 ਟੈਕਸ ਦੇਣ ਤੋਂ ਰਾਹਤ ਮਿਲੇਗੀ। ਰਾਸ਼ਟਰੀ ਮਹਿਲਾ ਕਮਿਸ਼ਨ ਦੁਆਰਾ ਆਯੋਜਿਤ ਫਰੀਦਾਬਾਦ ਜ਼ਿਲ੍ਹੇ ਸੂਰਜਕੁੰਡ ਵਿੱਚ ਆਯੋਜਿਤ ਵਰਕਸ਼ਾਪ ਸੰਪੰਨ ਹੋਈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਹਿਲਾ ਲੀਡਰਸ਼ਿਪ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ। ਹਰਿਆਣਾ ਸਰਕਾਰ ਨੇ ਚੰਡੀਗੜ੍ਹ ਵਿੱਚ MLA ਹੋਸਟਲ, ਡਿਸਪੈਂਸਰੀ ਅਤੇ ਅੰਬਾਲਾ ਸ਼ਹਿਰ ਦੇ ਕਰਨਾਲ ਜ਼ਿਲ੍ਹਿਆਂ ਦੇ ਸਿਵਲ ਹਸਪਤਾਲਾਂ ਲਈ ਨਵੀਂ ਅਤਿ ਆਧੁਨਿਕ ਅਲਟਰਾਸਾਊਂਡ ਮਸ਼ੀਨਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਏ। ਹਰਿਆਣਾ ਦੇ ਊਰਜਾ ਮੰਤਰੀ ਅਨਿਲ ਵਿਜ ਨੇ ਕਾਂਗਰਸ ਸੰਸਦ ਮੈਂਬਰ ਦੀਪੇਂਦਰ ਹੁੱਡਾ ਦੇ ਹਰਿਆਣਾ ਵਿੱਚ ਖੇਡਾਂ ਨੂੰ ਉਤਸ਼ਾਹਿਤ ਨਾ ਕਰਨ ਦੇ ਦੋਸ਼ਾਂ ਨੂੰ ਭਾਜਪਾ ਸਰਕਾਰ ਵੱਲੋਂ ਅੰਬਾਲਾ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ ਖੇਡ ਢਾਂਚਾ ਵਿਕਸਿਤ ਕਰਨ ਦੀ ਮਿਸਾਲ ਦਿੰਦਿਆਂ ਰੱਦ ਕੀਤਾ। ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਕੋਈ ਠੋਸ ਕਦਮ ਨਾ ਚੁੱਕਣ 'ਤੇ ਆਲੋਚਨਾ ਕੀਤੀ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਅੱਜ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਸਰਕਾਰ ਵਿਰੁੱਧ ਰਾਜ ਭਰ ਦੇ ਕਾਂਗਰਸੀ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਹਰਿਆਣਾ ਸਰਕਾਰ ਨੇ ਪ੍ਰਸ਼ਾਸਕੀ ਪ੍ਰਣਾਲੀ ਵਿੱਚ ਵੱਡਾ ਫੇਰਬਦਲ ਕਰਦਿਆਂ ਤੁਰੰਤ ਪ੍ਰਭਾਵ ਨਾਲ 16 IAS ਅਤੇ 10 HCS ਅਧਿਕਾਰੀਆਂ ਦੀ ਤਬਾਦਲੇ ਦੇ ਹੁਕਮ ਜਾਰੀ ਕੀਤੇ ਨੇ। ਰਾਸ਼ਟਰੀ ਰੱਖਿਆ ਅਕੈਡਮੀ ਵਿੱਚ ਆਪਣੀ ਸਿਖਲਾਈ ਪੂਰੀ ਕਰਨ ਮਗਰੋਂ ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣੀ ਅੰਬਾਲਾ ਦੇ ਸਿਰਸਗਰ ਪਿੰਡ ਦੀ ਸਿਮਰਨਜੀਤ ਕੌਰ ਪਿੰਡ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ। ਉਸ ਨੇ ਨੌਜਵਾਨਾਂ ਨੂੰ ਬਿਨਾਂ ਥੱਕੇ ਪੂਰੀ ਲਗਨ ਅਤੇ ਅਨੁਸ਼ਾਸਨ ਨਾਲ ਮਿਹਨਤ ਕਰਨ ਦਾ ਮੰਤਰ ਦਿੱਤਾ। ਇਹ ਸਨ ਹੁਣ ਤੱਕ ਦੀਆਂ ਮੁੱਖ ਪ੍ਰਾਦੇਸ਼ਿਕ ਖਬਰਾਂ ਤੇ ਹੁਣ ਪੇਸ਼ ਨੇ ਪੰਜਾਬੀ ਗੀਤ। ਪੰਜਾਬੀ ਗੀਤਾਂ ਦੇ ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਸਤਿੰਦਰ ਸਰਤਾਜ ਦੇ ਗਾਏ ਗੀਤ।

0: ਇਸੀ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਅੱਜ ਦਾ ਇਹ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣਿਆ ਸਤਿੰਦਰ ਸਰਤਾਜ ਦੇ ਗਾਏ ਗੀਤ। ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਜ਼ 'ਤੇ। ਇਸ ਵੇਲੇ ਰਾਤ ਦੇ 8 ਵਜਣ ਵਾਲੇ ਨੇ ਅਤੇ ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰੋਗਰਾਮ ਹਵਾ ਮਹਿਲ।
1: आइए सुने कार्यक्रम हवा महल।
2: आज के इस कार्यक्रम में आप सुनेंगे हरीश दीक्षित की लिखी हुई झलकी, नया तजुर्बा।

ਸਰੋਤਿਓ ਇਸੀ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਅੱਜ ਦਾ ਇਹ ਪ੍ਰੋਗਰਾਮ ਸੁਰ ਸਾਂਝ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 ਮੈਗਾਹਰਟਸ ਤੇ। ਇਸ ਵੇਲੇ ਰਾਤ ਦੇ 11 ਵੱਜਣ ਵਾਲੇ ਨੇ ਤੇ ਹੁਣ ਤੋਂ ਕੁਛ ਹੀ ਪਲਾਂ 'ਚ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਹਿੰਦੀ 'ਚ ਸਮਾਚਾਰ।

0: पुरुष टीम स्पर्धा में स्वर्ण पदक हासिल किया। इसके साथ ही ये समाचार बुलेटिन समाप्त हुआ।
1: ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਜ਼ ਤੇ। ਇਸ ਵੇਲੇ ਰਾਤ ਦੇ 11:05 ਹੋ ਚੁੱਕੇ ਨੇ। ਹੁਣ ਸਾਡੇ ਕੇਂਦਰ ਤੋਂ ਅੱਜ ਦੇ ਪ੍ਰੋਗਰਾਮਾਂ ਦਾ ਪ੍ਰਸਾਰਣ ਸਮਾਪਤ ਹੁੰਦਾ ਹੈ। ਕੱਲ ਸਵੇਰੇ 5:55 ਤੇ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ। ਜੈ ਹਿੰਦ।